0: ਖਰਜਾ ਪਹਿਲਾਂ ਸਾਤਾ ਲੈ ਲਾ
1: ਮਰ ਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ ਵੀਡ
2: Wonderful 4.9 FM Funisha. Funisha. Not just a radio. Not just a radio. It's a mindset of entertainment. Come on.